ਨੂੰ ਸਰਬ ਨੂੰ ਖਾਸਾ ਚੁੱਕੇਗਾ। ਉਸ ਮੁੰਡੇ ਨੂੰ ਪਤਾ ਪੱਛਮ ਰਾਜ ਉੱਠੇ ਉਹਨਾਂ ਨੂੰ ਵੀ ਸਿੱਖਾ ਦਿੰਦਾ। ਉਸੇ ਕੋਲੇ ਬਣਾਉਣ ਲਈ